0: ਹਾਂਜੀ ਤਾਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101.9 ਐਮ ਤੇ ਚਾਰ ਚੇ ਸੰਦੇਸ਼ ਅਲਗ ਦੇ ਨਾਲ ਸੀ ਬਣੇ ਹੋਏ ਅਗਲੀ ਜਿਹੜੀ ਮੈਂ ਫਿਲਮ ਦੀ ਗੱਲ ਕਰਨ ਜਾ ਰਹੀ ਹੈਗੀ ਹਾਂ ਪਰ ਉਹ ਡਿਜ਼ਾਸਟਰ ਨਹੀਂ ਹੈਗੀ ਹੈ ਉਹ ਹੈ ਜੀ ਬਹੁਤ ਜ਼ਿਆਦਾ ਸ਼ਾਨਦਾਰ ਫਿਲਮ ਫਿਲਮ ਦਾ ਨਾਮ ਹੈ ਜੀ ਲਾਪਤਾ ਲੇਡੀਜ਼ ਜਾਂ ਲਾਪਤਾ ਲੇਡੀਜ਼ ਹੈ ਨਾ ਜਿਹੜਾ ਉਹ ਕਿਰਨ ਰਾਓ ਵੱਲੋਂ ਨਿਰਦੇਸ਼ਿਤ ਹੈ ਕਿਰਨ ਰਾਓ ਆਮਿਰ ਖਾਨ ਦੀ ਐਕਸ ਵਾਈਫ 2024 ਵਿੱਚ ਕਾਮੇਡੀ ਡਰਾਮਾ ਫਿਲਮ ਆਈ ਸੀ ਫਿਲਮ ਦਾ ਨਿਰਮਾਣ ਰਾਓ ਆਮਿਰ ਖਾਨ ਅਤੇ ਜੋਤੀ ਦੇਸ਼ ਪਾਂਡੇ ਨੇ ਕੀਤਾ ਹੈਗਾ ਇਸ ਵਿਚ ਨਿਤਾਂਸ਼ੀ ਗੋਇਲ ਪ੍ਰਤਿਭਾ ਰਾਂਤਾ ਸਪਸ਼ ਸ਼੍ਰੀਵਾਸਤਵ ਛਾਇਆ ਕਦਮ ਅਤੇ ਰਵੀ ਕਿਸ਼ਨ ਲੀਡ ਰੋਲ ਦੇ ਵਿਚ ਸੀ ਫਿਲਮ ਨਾ ਰਵਿੰਦਰ ਨਾਥ ਠਾਕੁਰ ਦੇ 1906 ਦੇ ਨੋਵਲ ਨੌਕਾਦੁਬੀ ਤੇ ਆਧਾਰਿਤ ਹੈਗਾ ਦਿਲੀਪ ਕੁਮਾਰ ਦੀ ਮਿਲਨ 1946 ਅਤੇ ਘੁੰਘਟ 1960 ਵੀ ਇਸੇ ਤੇ ਆਧਾਰਿਤ ਹੈਗੀ ਹੈ ਤੇ ਇਹ ਫਿਲਮ ਹੈਗੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਸਲਾਹੀ ਗਈ ਹੈਗੀ ਹੈ ਫੂਲ ਕੁਮਾਰੀ ਤਾਜ ਵੀ ਸਭ ਨੂੰ ਯਾਦ ਹੈ ਤਾਂ ਆਮਿਰ ਖਾਨ ਪ੍ਰੋਡਕਸ਼ਨ ਦੀ ਇਹ ਫਿਲਮ ਹੈਗੀ ਹੈ ਜਿਹੜੀ ਇਸ ਦੀ ਅਸੀਂ ਜ਼ਰੂਰ ਤਾਰੀਫ ਕਰਾਂਗੇ ਬਾਕੀ ਤੁਹਾਡਾ ਕੀ ਕਹਿਣਾ ਤੁਸੀਂ ਦੱਸੋ
1: ਇੱਕ ਤੋਂ ਪਰਵਰਦਿਗਾਰ ਕੇ